ਅੱਛਾ ਜੀ ਸਰ ਸੁਟੇ ਰਜ਼ਾ ਦਾ ਮਤਲਬ ਤੁਸੀਂ ਪੂਰਾ ਯੋ ਸ਼ੇਅਰ ਚ ਦਿਖਾ ਰਹੇ ਗਲੇ ਦੇ ਬਾਹਰ ਹਾਲ ਡੇ ਰਜ਼ਾ ਦਾ ਮਤਲਬ ਕਹੋ ਸ਼ੇਅਰ ਦਮ ਟਾਈਮ ਨੇ ਵਿੱਚ ਸ਼ੇਅਰ ਪਕੀ ਹੈਗਾ ਸ਼ਾਮਿਲ ਸੀ ਉਹ ਬਾਹਰ ਹਾਲ ਸਾ ਸੁਟੇ ਰਜ਼ਾ ਦਾ ਮਤਲਬ ਬਿਲਕੁਲ ਜਨਾਬ ਸਾ ਸੁਟੇ ਰਮ ਮਤਲਬ ਕਹੋ ਖੁਸ਼ ਹਾਲ ਰਹਾ ਤਾ ਉਸ ਸ਼ੇਅਰ ਚ ਕਮ ਦੇ ਹੋ ਅਗਰ ਸੋਪਤ ਕਲ ਕਲ ਸ਼ਾਮਿਲ ਕਮ ਕਲ ਕਰਨ ਨੇ ਸ਼ਾਮਿਲ ਹੋ ਕਨਾ ਨੋ ਬਿਲਕੁਲ ਜਨਾਬ ਸਾ ਸੁਟੇ ਰਮ ਮਤਲਬ ਕਹੋ ਖੁਸ਼ ਹਾਲ ਰਹਾ ਤਾ ਉਸ ਇਹ ਸਰ ਸਰਬਲ ਮੇਰੇ ਸੇ ਜਗ ਲਿਵਾਈ ਥੀ।